0: on the road also a few minutes back, it was this road was active, vehicles were coming and going. But right now, as you can see in visuals, police now use barricadings and ropes to stop the path, and hundreds of police individuals are deployed on the road. So this path is totally blocked now. In a while, the members of the trust will start coming inside the gate, the Jagatguru Adi Shankaracharya Dwar. In a while, it will start happening, and the part of investigation, this investigation is continuously going on. Eight individuals are arrested. Continuously, police is doing interrogation. Yesterday also, they were in the jail to ask questions to five of those individuals. Police is having their own list of questions for everyone. Now they are creating a map on of the event. How they used to take money, how they used to distribute that money, how they used to use that money. So this is all is going on in this case. More than 150 individuals were questioned by the police, and SIT is doing their own investigation in this case. So continuously investigations are going on regarding this case.
1: All right. Thank you, Ajay, for getting us those details. We'll closely track these developing story with you. Sri Ram Janmabhoomi Tirth Kshetra Trust will hold a crucial meeting at 3 p.m. today regarding alleged donation embezzlement. Resignations of General Secretary Champat Rai and Trustee Anil Mishra are expected to be discussed. Options include appointing a CEO or creating a new management setup with an administrative head and managers assigned specific responsibilities. The meeting will review interim SIT findings and plan for a new administrative structure, including a potential CEO appointment. Financial statements from 2025-26 fiscal year will be presented for approval. Two parallel investigations, one by an SIT and another by police, are ongoing into the allegations.
2: 3 बजे बैठक है मंदिर में मंदिर परिसर में हो नित्य गोपाल दास जी करेंगे
3: अरे इतना काम किया है संगठन ने कि यही नहीं किया अयोध्या में किया उज्जैन में किया और वाराणसी में किया इतने लोग आने लगे कि कमरे बड़े महंगे जाने लगे रिक्शे वालों का काम चल गया सारे लोगों का काम बना है बड़े उत्साह की बात जो कसर होगी फैसले के बाद आगे जो बाकी है और हो जाए
1: After years of delays and controversy, Diljit Dosanjh's long-awaited film Punjab 95, which was released on Zee5 under the new title Satluj, has been taken down from the streaming platform in India. As per sources, the decision to take down Satluj was taken after a careful review. The film had earlier applied for a theatrical release but was not approved in the form in which it was submitted. Sources say concerns were raised over certain portions of this film. Diljit has now broken his silence on the ban of the film with a cryptic social media post saying, "I challenge darkness." He also said that now film will not be stopped and Kalra's voice cannot be silenced. Politics has also broken out over the movie with Akali Dal chief Sukhbir Badal calling it an assault on collective memory. Take a look at some of the reactions.
4: Shukrawar nu hi pata si ve shayad edda ho sakdi hai jehdi gal mere already dimag si. ਤੋ ਕੋਈ ਸ਼ੌਕ ਵਾਲੀ ਗੱਲ ਨਹੀਂ ਜਿਹੜਾ ਲੱਗਦਾ ਹੀ ਸੀ ਵੀ ਯੈਸ ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ ਇਹਦਾ ਕੋਈ ਆਈਡੀਆ ਨਹੀਂ ਸੀ ਪਰ ਇੰਨਾ ਕੁ ਮੈਨੂੰ ਸੀਗਾ ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ ਕਰ ਵੀ ਦਿੱਤੀ ਸੀ ਇਹ ਡੇ ਵਨ ਤੋਂ ਹੀ ਸੀਗਾ ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ ਜੇ ਦੱਸ ਕੇ ਰਿਲੀਜ਼ ਕਰਦੇ ਦੋ ਦਿਨ ਪਹਿਲਾਂ ਪ੍ਰਮੋਟ ਕਰਦੇ ਫਿਰ ਤਾਂ ਫਿਰ ਨਹੀਂ ਸੀ ਲੱਗਣੀ ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ ਤੁਹਾਡੇ ਕੋਲ ਆ ਫਿਲਮ ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ
5: ਕਿਉਂਕਿ 90 ਕੇ ਦਸ਼ਕ ਮੇ ਪੰਜਾਬ ਮੇ ਹਿੰਸਾ ਵੀ ਹੋਈ ਔਰ ਹਿੰਸਾ ਕੇ ਨਾਮ ਪਰ ਬੇਗੁਨਾਹੋਂ ਕਾ ਕਤਲ ਵੀ ਹੁਆ ਉਨਕੋ ਮਾਰਾ ਵੀ ਗਿਆ ਪੁਲਿਸ ਕੇ ਦੁਆਰਾ ਮਾਰਾ ਗਿਆ और जिन पुलिस वालों ने उसके खिलाफ विरोध में खड़े होकर कहा कि ये आप गलत कर रहे हैं उन ऐसे दो यार पुलिस वालों को भी मारा गया जसवंत सिंह खालड़ा ने वह सारा विषय उठाया था और बाद में जसवंत सिंह खालड़ा की ही मृत्यु संगत तरीके से हो गई और ये जो अब OTT प्लेटफॉर्म पे फिल्म रिलीज़ हुई है पंजाब 95 की जगह उसका नाम नया सतलुज रख दिया गया है अपेक्षा करते हैं कि लोग इस बात को याद रखेंगे और जो संस्थाएं हैं, जो सरकारें हैं, वो इस पे चिंता करते हुए जो जख्म हरे हैं उनको भरने की कोशिश करेंगे।
1: सो विद दैट वी विल स्लिप इन अ शॉर्ट ब्रेक, मोर अपडेट्स कमिंग अप ऑन द अदर साइड, स्टे ट्यून्ड।

0: for terrorism. Let's get you some reactions.
1: ਸ਼ੁੱਕਰਵਾਰ ਨੂੰ ਹੀ ਪਤਾ ਸੀ ਵੀ ਸ਼ਾਇਦ ਇੱਦਾਂ ਹੋ ਸਕਦੀ ਹੈ, ਜਿਹੜੀ ਗੱਲ ਮੇਰੇ ਆਲਰੇਡੀ ਦਿਮਾਗ 'ਚ ਸੀ, ਤੋ ਕੋਈ ਸ਼ੌਕ ਵਾਲੀ ਗੱਲ ਨਹੀਂ। ਜਿਹੜਾ ਲੱਗਦਾ ਹੀ ਸੀ ਵੀ ਯੈਸ, ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲ੍ਹਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ, ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ, ਇਹਦਾ ਕੋਈ ਆਈਡੀਆ ਨਹੀਂ ਸੀ। ਪਰ ਇੰਨਾ ਕੁ ਮੈਨੂੰ ਸੀਗਾ, ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ੍ਹ ਕਹਿ ਕਰ ਵੀ ਦਿੱਤੀ ਸੀ, ਇਹ ਡੇ ਵਨ ਤੋਂ ਹੀ ਸੀਗਾ, ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ, ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ। ਜੇ ਦੱਸ ਕੇ ਰਿਲੀਜ਼ ਕਰਦੇ ਦੋ ਦਿਨ ਪਹਿਲਾਂ ਪ੍ਰਮੋਟ ਕਰਦੇ, ਫਿਰ ਤਾਂ ਫਿਰ ਨਹੀਂ ਸੀ ਲੱਗਣੀ। ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ, ਤੁਹਾਡੇ ਕੋਲ ਆ ਫਿਲਮ, ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ, ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ।
2: ਦੇਖੀਏ, 90 ਕੇ ਦਸ਼ਕ ਮੇਂ ਪੰਜਾਬ ਮੇਂ ਹਿੰਸਾ ਵੀ ਹੋਈ ਔਰ ਹਿੰਸਾ ਕੇ ਨਾਮ ਪਰ ਬੇਗੁਨਾਹੋਂ ਕਾ ਕਤਲ ਵੀ ਹੁਆ, ਉਨਕੋ ਮਾਰਾ ਵੀ ਗਿਆ, ਪੁਲਿਸ ਕੇ ਦੁਆਰਾ ਮਾਰਾ ਗਿਆ, ਔਰ ਜਿਨ ਪੁਲਿਸ ਵਾਲੋਂ ਨੇ ਉਸਕੇ ਖਿਲਾਫ਼ ਵਿਰੋਧ ਮੇਂ ਖੜੇ ਹੋਕਰ ਕਿਹਾ ਕਿ ਯੇ ਆਪ ਗਲਤ ਕਰ ਰਹੇ ਹੈ, ਉਨ ਐਸੇ 2000 ਪੁਲਿਸ ਵਾਲੋਂ ਕੋ ਵੀ ਮਾਰਾ ਗਿਆ। ਜਸਵੰਤ ਸਿੰਘ ਖਾਲਰਾ ਨੇ ਵੈ ਸਾਰਾ ਵਿਸ਼ਾ ਉਠਾਇਆ ਥਾ, ਔਰ ਬਾਅਦ ਮੇਂ ਜਸਵੰਤ ਸਿੰਘ ਖਾਲਰਾ ਕੀ ਹੀ ਮ੍ਰਿਤਯੂ ਸੰਗਤ ਤਰੀਕੇ ਸੇ ਹੋ ਗਈ। ਔਰ ਯੇ ਜੋ ਅਬ OTT ਪਲੇਟਫਾਰਮ ਪੇ ਫਿਲਮ ਰਿਲੀਜ਼ ਹੋਈ ਹੈ, ਪੰਜਾਬ 95 ਕੀ ਜਗ੍ਹਾ ਉਸਕਾ ਨਾਮ ਨਿਆ ਸਤਲੁਜ ਰੱਖ ਦਿਆ ਗਿਆ ਹੈ, ਅਪੇਕਸ਼ਾ ਕਰਤੇ ਹੈ ਕਿ ਲੋਕ ਇਸ ਬਾਤ ਕੋ ਯਾਦ ਰੱਖੇਂਗੇ, ਔਰ ਜੋ ਸੰਸਥਾਏ ਹੈ, ਜੋ ਸਰਕਾਰੇ ਹੈ, ਉਹ ਇਸ ਪੇ ਚਿੰਤਾ ਕਰਤੇ ਹੋਏ ਜੋ ਜ਼ਖਮ ਹਰੇ ਹੈ ਉਨਕੋ ਭਰਨੇ ਕੀ ਕੋਸ਼ਿਸ਼ ਕਰੇਂਗੇ।
3: ਕਿ ਸਾਡੇ ਵਾਸਤੇ, ਪੰਜਾਬੀਆਂ ਵਾਸਤੇ, ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਫਿਲਮ ਜਿਹੜੀ ਹੈ, ਇੱਕ ਉਸ ਬੰਦੇ ਦੀ ਜ਼ਿੰਦਗੀ ਦੇ ਉੱਤੇ ਫਿਲਮ ਹੈ ਜਿਸ ਬੰਦੇ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕੀਤਾ, ਸਰਦਾਰ ਜਸਵੰਤ ਸਿੰਘ ਖਾਲਰਾ ਜੀ ਨੇ, ਸਾਡੀ ਹੀ ਫਿਲਮ 'ਤੇ ਕਿਉਂ ਪਾਬੰਦੀ ਲਾਈ ਗਈ?
4: ਬਤਾਇਆ ਜਾਤਾ ਹੈ, ਕਿਹਾ ਇਹ ਜਾਤਾ ਹੈ ਕਿ ਇਹ ਮੂਵੀ ਪੰਜਾਬ ਮੇਂ ਹਿਊਮਨ ਰਾਈਟ ਵਾਇਓਲੇਸ਼ਨ ਕੋ ਲੇਕਰ ਇੱਕ ਵਿਅਕਤੀ ਕੀ ਲੜਾਈ ਪਰ ਹੈ। ਪਰੰਤੂ ਜਬ ਆਪ ਇਸ ਮੂਵੀ ਕੋ ਦੇਖੇਂਗੇ ਤੋ ਆਪਕੋ ਪਤਾ ਚਲੇਗਾ ਕਿ ਇਸ ਹਿਊਮਨ ਰਾਈਟ ਵਾਇਓਲੇਸ਼ਨ ਕੀ ਆੜ ਮੇਂ ਕਿਸ ਤਰੀਕੇ ਸੇ ਭਾਰਤ ਵਿਰੋਧੀ ਗਤੀਵਿਧੀਆਂ ਜੋ ਕਿ ਪੰਜਾਬ ਮੇਂ 80 ਔਰ 90 ਕੇ ਦਸ਼ਕ ਮੇਂ ਚੱਲ ਰਹੀ ਥੀ, ਜੋ ਟੈਰਿਸਟ ਐਕਟੀਵਿਟੀਜ਼ ਚੱਲ ਰਹੀ ਥੀ, ਜੋ ਸੈਪਰੇਸ਼ਨ ਕਾ ਮੁੱਦਾ ਜਿਸ ਤਰੀਕੇ ਸੇ ਵਹਾਂ ਪੇ ਉਠਾਇਆ ਜਾ ਰਹਾ ਥਾ, ਲੋਗੋ ਕੋ ਭੜਕਾਇਆ ਜਾ ਰਹਾ ਥਾ, ਉਸਕੋ ਕਹੀਂ ਨਾ ਕਹੀਂ ਸਿੰਪੈਥਾਈਜ਼ ਕਰਨੇ ਕੀ ਕੋਸ਼ਿਸ਼ ਕੀ ਗਈ ਹੈ। ਉਸ ਸਮੇਂ ਕੇ ਸਿਟਿੰਗ CM ਬੇਅੰਤ ਸਿੰਘ ਕੀ ਹੱਤਿਆ ਕੋ ਜਿਸ ਤਰੀਕੇ ਸੇ ਇਸ ਮੂਵੀ ਮੇਂ ਦਰਸਾਇਆ ਗਿਆ, ਸਾਫ਼ ਪਤਾ ਚਲਤਾ ਹੈ ਕਿ ਵਾਇਲੈਂਟ ਐਕਟੀਵਿਟੀਜ਼ ਕੋ ਇਸ ਮੂਵੀ ਕੇ ਅੰਦਰ ਸਿੰਪੈਥਾਈਜ਼ ਕੀਆ ਗਿਆ, ਇੱਕ ਵਿਕਟਿਮ ਕੀ ਤਰ੍ਹਾਂ ਆਤੰਕਵਾਦੀਓ ਕੋ ਦਿਖਾਨੇ ਕੀ ਕੋਸ਼ਿਸ਼ ਇਸ ਮੇਂ ਕੀ ਗਈ ਹੈ। ਇਸੀ ਕੋ ਲੇਕਰ ਮੈਨੇ ਇੱਕ ਸ਼ਿਕਾਇਤ ਆਜ ਮਿਨਿਸਟਰੀ ਆਫ ਹੋਮ ਅਫੇਅਰਸ ਕੇ ਪਾਸ ਭੇਜੀ ਹੈ, ਔਰ ਆਗ੍ਰਹਿ ਕੀਆ ਹੈ ਕਿ ਇਸ ਮੂਵੀ ਕੇ ਡਾਇਰੈਕਟਰ ਹਨੀ ਤਹਿਰਾਨ, ਕਲਾਕਾਰ ਦਲਜੀਤ ਦੋਸਾਂਝ ਵੇ ਅਨਯ ਕਲਾਕਾਰ, ਸਾਥ ਹੀ OTT ਪਲੇਟਫਾਰਮ Z5 ਕੇ ਖਿਲਾਫ਼ FIR ਦਰਜ ਕੀ ਜਾਏ, BNS ਔਰ UAPA ਕੀ ਧਾਰਾਓਂ ਕੇ ਤਹਿਤ ਇਨਕੇ ਉੱਪਰ FIR ਦਰਜ ਹੋ।
0: Let's shift to some breaking updates coming in from West Bengal. A 3-member delegation of TMC, including Biman Banerjee, Dola Sen and Pratima Mondal, left from TMC chairperson and former chief Mr. Mamata Banerjee's residence to Baruipur. The visit follows public demonstrations in the region triggered by tragic rape and murder of a 11-year-old girl in Baruipur, and a big comment also being made by a Bengal minister on the incident and on Mamata Banerjee's potential visit. Agnimitra Paul of the BJP says will not allow Mamata Banerjee to visit Baruipur. She also went on to say won't allow Mamata to go there and play politics. Let's listen in to what exactly Agnimitra Paul has said.
5: 15 साल तो जाने का टाइम नहीं ये मिला ममता बनर्जी को। 15 साल तो बहुत घटना हुआ ममता बनर्जी, 15 साल इंटू 365 डेज इंटू 12 इंटू 60 मिनट्स, हर मिनट में बलात्कार हुआ, आपको तो टाइम नहीं मिला। आपको जाने नहीं देंगे, राजनीति करने नहीं देंगे, आप जाके वहां का पब्लिक को इंस्टिगेट करेंगे,
0: we have Ritik joining us. Ritik, earlier TMC had in fact claimed that cops were preventing Mamata Banerjee from meeting the victim and family members. नाउ अग्निमित्रा

0: make it available. But it is happening. We have seen the kind of response the film has got in that 48 hours. People have downloaded the film and now people are leaking it out on social media. So much so that on social media, people are actually going and saying, if you need the film, I have it, just DM me. So it's that open and it's all over. Anybody can watch it anywhere, but yes, it is piracy and it's Satluj has been leaked all over social media.
1: All right, Veera, thanks so much for joining us. So that is the latest development in Diljit Dosanjh's film. Remember, after years of delays and controversies, the long-awaited film Punjab 95, starring Diljit Dosanjh, was released on Z5 under a new title, Satluj. But it was then taken down from the streaming platform in India. According to sources, the decision to take down the film was after a careful review. The film had earlier applied for theatrical release but was not approved in the form in which it was submitted. Sources say concerns were raised over certain portions of the film. I know the emotions, the nature of it, the subject with which it was dealing with. Diljit Dosanjh broke his silence as well on the Satluj ban with a cryptic social media post saying, "I challenge darkness." He also said, now the film will not be stopped and Kalra's voice cannot be silenced. That is the human rights activist on which his character in the film is based. Advocate Vineet Jindal has now approached the Ministry of Home Affairs, alleging that the film spreads misinformation and promotes sympathy for terrorism. He is the one who took up the issue against the film Satluj. And now, as we said, it's also available on social media.
2: ਸ਼ੁੱਕਰਵਾਰ ਨੂੰ ਹੀ ਪਤਾ ਸੀ ਵੀ ਸ਼ਾਇਦ ਇੱਦਾਂ ਹੋ ਸਕਦੀ ਹੈ ਜਿਹੜੀ ਗੱਲ ਮੇਰੇ ਆਲਰੇਡੀ ਦਿਮਾਗ 'ਚ ਸੀ ਤੋ ਕੋਈ ਸ਼ੌਕ ਵਾਲੀ ਗੱਲ ਨਹੀਂ ਜਿਹੜਾ ਲੱਗਦਾ ਹੀ ਸੀ ਵੀ ਯੈਸ ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲ੍ਹਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ ਇਹਦਾ ਕੋਈ ਆਈਡੀਆ ਨਹੀਂ ਸੀ ਪਰ ਇੰਨਾ ਕੁ ਮੈਨੂੰ ਸੀਗਾ ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ੍ਹ ਕਰ ਵੀ ਦਿੱਤੀ ਸੀ ਡੇ ਵਨ ਤੋਂ ਹੀ ਸੀਗਾ ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ ਜੇ ਦੱਸ ਕੇ ਰਿਲੀਜ਼ ਕਰਦੇ ਦੋ ਦਿਨ ਪਹਿਲਾਂ ਪ੍ਰਮੋਟ ਕਰਦੇ ਫਿਰ ਤਾਂ ਫਿਰ ਨਹੀਂ ਸੀ ਲੱਗਣੀ ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ ਤੁਹਾਡੇ ਕੋਲ ਆ ਫਿਲਮ ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ
3: ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਬਣੀ ਹੋਈ ਫਿਲਮ ਸਤਲੁਜ ਉਹਨੂੰ ਦੋ ਦਿਨ ਬਾਅਦ ਹੀ OTT ਪਲੇਟਫਾਰਮ ਤੋਂ ਹਟਾ ਦੇਣਾ ਇਹ ਕਾਂਗਰਸ ਦੀ ਜਿਹੜੀ ਧੱਕੇਸ਼ਾਹੀ ਦੀ ਰਾਜਨੀਤੀ ਸੀ ਜਿਹੜੀ ਪੰਥ ਔਰ ਪੰਜਾਬ ਨਾਲ ਦਵੇਸ਼ ਦੀ ਰਾਜਨੀਤੀ ਸੀ ਜਿਹੜੇ ਉਹਨਾਂ ਨੇ ਧੱਕੇ ਕੀਤੇ ਉਹਨੂੰ ਮੁੜ ਦੁਹਰਾਉਣ ਦਾ ਜਿਹੜਾ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਉਸੇ ਪਹੁੰਚ ਦੇ ਨਾਲ ਪੰਜਾਬੀਆਂ ਦੇ ਜ਼ਖਮ ਕੁਰੇਦਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਫਿਲਮ ਕੋਈ ਫਿਕਸ਼ਨ ਫਿਲਮ ਨਹੀਂ ਹੈ ਇਹ ਉਦੋਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ 'ਤੇ CBI ਵੱਲੋਂ ਕੀਤੀ ਹੋਈ ਜਾਂਚ 'ਤੇ ਆਧਾਰਿਤ ਉਹਦੇ ਦਸਤਾਵੇਜ਼ਾਂ 'ਤੇ ਆਧਾਰਿਤ ਉਦੋਂ ਦੀ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਇਹ ਇੱਕ ਸੱਚ ਨੂੰ ਦਿਖਾਉਂਦੀ ਹੋਈ ਇੱਕ ਡਾਕੂਮੈਂਟਰੀ ਹੈ ਔਰ ਇਹਨੂੰ ਦਬਾ ਕੇ ਕੀ ਉਹੀ ਧੱਕੇ ਵਾਲੀ ਰਾਜਨੀਤੀ ਔਰ ਬਾਦਲ ਜਿਹੜੀ ਸਰਕਾਰ ਹੈ ਜਿਹਨੇ ਉਦੋਂ ਉਸ ਪਰਿਵਾਰ ਨੂੰ ਬੇਸਹਾਰਾ ਛੱਡ ਦਿੱਤਾ ਸੀ ਉਹਦੇ ਸੱਚ ਨੂੰ ਲੁਕਾਉਣ ਦੀ ਗੱਲ ਸੋ ਇਹ ਕਾਂਗਰਸ BJP ਔਰ ਬਾਦਲ ਕੀ ਇਕੱਠੇ ਰਲ ਕੇ
1: All right, with that, we'll slip into a short break. On the other side, we'll get you Monsoon Mayhem in Maharashtra. Stay with us.
4: थोड़े में ज्यादा स्वाद के हित तो है इसकी खास बात
5: वाओ मामा क्या स्वाद है
4: अरे मेरे राजा
6: सबका राजा आर्टियोर मसाला
7: आपका पार्सल फिर से हमारे घर पे आया है
8: कुछ तो बात है इस दिल में
9: माँ भी हमेशा पी मार्क मस्टर्ड ऑयल में ही खाना बनाती थी ये आपके लिए
8: कुछ तो बात है इस दिल में
10: पी मार्क द मस्टर्ड स्पेशलिस्ट सिंस
11: 1933 सरसों
12: This is the show where we bring you all the hot and happenings from the world of entertainment and lifestyle.
13: Really?
12: Fashion that made you gag. Films that made you fangirl. Art that made it to the gram and trends that kept us with the program. Hello and welcome to a brand new show. I am your host Mayank Chaudhary and this is Limelight.
14: India

0: whatever money got stolen couldn't have been stolen in isolation. Officials, whoever were involved, are part of that. I would have believed this investigation had it been by an agency outside of Uttar Pradesh. Those who are investigating are the same people who are involved in running the temple. The report went to somebody who's an ex-official member of the trust. So I don't agree with this. I also very humbly disagree with my brother Rahul on one thing. This actually calls for independence of temples. Please understand. And Rahul, bhai, you'll appreciate my point. Please hear, please understand. What happens is, temples may have trusts which are independent, but they're not truly independent. State governments and central governments are appointing the appointees. So what happens, suppose tomorrow we win an election, I cannot make an MLA a minister, I will make him a chairperson of a trust. So to say that trusts are independent, but government is controlling it. If a trust, I know that Sabarimala, when Rahul used to run it, it was done brilliantly, professionally. Government must have guidelines. I have no problem with that. Government may even have an official to oversee that there is no violation, say, of any laws. But why is government running trusts? It is, or appointing people to trust. This has to stop. Trusts are proper. Temples are properties of the Hindus of India. Government has no money. Government has no business. And when government runs it, what would you prefer? You'd prefer a government-run system or a private-run system?
1: But
0: it's as simple as that.
1: But, you know, it's also a fact, gentlemen, and I'm completely out of time on this. It's also a fact how intermixed religious political affairs in our country are. And that makes these things, if I may use the word, murkier when it comes to, you know, controversies and issues like this. We are hoping this is a matter of faith, faith which has gone on for generations as far as Ram Temple is concerned. And it should not be taken lightly. It should not be a cover-up. People need to believe that real justice has been done if there were anybody who was stealing from Ram Lala in the name of the devotees. That's where I would leave it. Thank you so much, gentlemen, for joining me on this important story. All right, ladies and gentlemen, let's move on to our other important story that we are tracking here on NDTV. After years of delay and controversy, Diljit Dosanjh's long-awaited film, Punjab 95, which was released on Z5, the platform, under the new title, Satluj, has been taken down from the streaming platform abruptly. As per sources, the decision to take down Satluj was taken after careful review. The film had earlier applied for a theatrical release but was not approved in form which it was submitted. Sources say concerns were raised over certain portions of the film. Diljit Dosanjh has now broken his silence on Satluj and with a cryptic social media post saying, "I challenged darkness." He also said, "Now film will not be stopped and Kalra's voice cannot be silenced." It is based on, in fact, the life of an activist that Diljit Dosanjh is portraying as far as this film is concerned. Advocate Vineet Jindal has now approached the Ministry of Home Affairs, alleging that the film spreads misinformation and promotes sympathy for terrorism. Let's just listen in to some reactions on this story.
2: ਸ਼ੁੱਕਰਵਾਰ ਨੂੰ ਹੀ ਪਤਾ ਸੀ ਵੀ ਸ਼ਾਇਦ ਇੱਦਾਂ ਹੋ ਸਕਦੀ ਹੈ, ਜਿਹੜੀ ਗੱਲ ਮੇਰੇ ਆਲਰੇਡੀ ਦਿਮਾਗ 'ਚ ਸੀ, ਤੋ ਕੋਈ ਸ਼ੌਕ ਵਾਲੀ ਗੱਲ ਨਹੀਂ। ਜਿਹੜਾ ਲੱਗਦਾ ਹੀ ਸੀ ਵੀ ਯੈਸ, ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ, ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ, ਇਹਦਾ ਕੋਈ ਆਈਡੀਆ ਨਹੀਂ ਸੀ। ਪਰ ਇੰਨਾ ਕੁ ਮੈਨੂੰ ਸੀਗਾ, ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ੍ਹ ਕਰ ਵੀ ਦਿੱਤੀ ਸੀ। ਇਹ ਡੇ ਵਨ ਤੋਂ ਹੀ ਸੀਗਾ, ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ, ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ। ਜੇ ਦੱਸ ਕੇ ਰਿਲੀਜ਼ ਕਰਦੇ ਦੋ ਦਿਨ ਪਹਿਲਾਂ ਪ੍ਰਮੋਟ ਕਰਦੇ, ਫਿਰ ਤਾਂ ਫਿਰ ਨਹੀਂ ਸੀ ਲੱਗਣੀ। ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ, ਤੁਹਾਡੇ ਕੋਲ ਆ ਫਿਲਮ, ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ, ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ।
3: ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਬਣੀ ਹੋਈ ਫਿਲਮ ਸਤਲੁਜ, ਉਹਨੂੰ ਦੋ ਦਿਨ ਬਾਅਦ ਹੀ OTT ਪਲੇਟਫਾਰਮ ਤੋਂ ਹਟਾ ਦੇਣਾ, ਇਹ ਕਾਂਗਰਸ ਦੀ ਜਿਹੜੀ ਧੱਕੇਸ਼ਾਹੀ ਦੀ ਰਾਜਨੀਤੀ ਸੀ, ਜਿਹੜੀ ਪੰਥ ਔਰ ਪੰਜਾਬ ਦਾ ਦਵੇਸ਼ ਦੀ ਰਾਜਨੀਤੀ ਸੀ, ਜਿਹੜੇ ਉਹਨਾਂ ਨੇ ਧੱਕੇ ਕੀਤੇ, ਉਹਨੂੰ ਮੁੜ ਦੁਹਰਾਉਣ ਦਾ ਜਿਹੜਾ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ, ਉਸੇ ਪਹੁੰਚ ਦੇ ਨਾਲ ਪੰਜਾਬੀਆਂ ਦੇ ਜ਼ਖਮ ਕੁਰੇਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਫਿਲਮ ਕੋਈ ਫਿਕਸ਼ਨ ਫਿਲਮ ਨਹੀਂ ਹੈ, ਇਹ ਉਦੋਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਅਤੇ CBI ਵੱਲੋਂ ਕੀਤੀ ਹੋਈ ਜਾਂਚ ਅਤੇ ਆਧਾਰ 'ਤੇ, ਉਹਦੇ ਦਸਤਾਵੇਜ਼ਾਂ ਦੇ ਆਧਾਰ 'ਤੇ, ਉਦੋਂ ਦੀ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਇਹ ਇੱਕ ਸੱਚ ਨੂੰ ਦਿਖਾਉਂਦੀ ਹੋਈ ਇੱਕ ਡਾਕੂਮੈਂਟਰੀ ਹੈ। ਔਰ ਇਹਨੂੰ ਦਬਾ ਕੇ

0: ਮੈਨੂੰ ਸੀਗਾ, ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ ਕਰ ਵੀ ਦਿੱਤੀ ਸੀ, ਇਹ ਡੇ ਵਨ ਤੋਂ ਹੀ ਸੀਗਾ, ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ, ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ। ਜੇ ਦੱਸ ਕੇ ਰਿਲੀਜ਼ ਕਰਦੇ ਦੋ ਦਿਨ ਪਹਿਲਾਂ ਪ੍ਰਮੋਟ ਕਰਦੇ, ਫਿਰ ਤਾਂ ਫਿਰ ਨਹੀਂ ਸੀ ਲੱਗਣੀ। ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ, ਤੁਹਾਡੇ ਕੋਲ ਆ ਫਿਲਮ, ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ, ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ। ਔਰ ਮੈਂ ਇੱਕ ਵੀਡੀਓ ਦੇਖੀ, ਬਹੁਤ ਹੀ ਪਿਆਰੀ ਵੀਡੀਓ, ਕੱਲ੍ਹ ਮੈਂ ਅੱਜ ਸਵੇਰੇ ਉੱਠ ਕੇ ਦੇਖੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਮ ਨੂੰ ਦਿਖਾਇਆ ਵੀ ਜਾ ਰਿਹਾ। ਸੋ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਤੁਹਾਡੇ ਤੱਕ ਪਹੁੰਚ ਗਈ ਹੈ। ਜਿੰਨਾ ਕੰਮ ਸਾਰਿਆਂ ਨੇ ਮਿਹਨਤ ਜਿਹੜੀ ਕੀਤੀ ਸੀ, ਉਹਨਾਂ ਦਾ ਉਹ ਸਾਰੀ ਦੀ ਮਿਹਨਤ ਦਾ ਤੁਹਾਡੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਸੀ, ਅਤੇ ਉਹ ਤੁਹਾਡੇ ਤੱਕ ਪਹੁੰਚ ਚੁੱਕੀ ਹੈ। ਇਸ ਗੱਲ ਦੀ ਮੈਨੂੰ ਬਹੁਤ ਤਸੱਲੀ ਹੈ, ਸ਼ੁਕਰ ਆ ਮਹਾਰਾਜ ਦਾ, ਮੈਂ ਸਾਰਿਆਂ ਦਾ ਧੰਨਵਾਦ ਕਰਦਾ।
1: ਸੋ ਇਜ਼ ਦਿਸ ਅਬਾਊਟ ਆਰਟ? ਇਜ਼ ਇਟ ਅਬਾਊਟ ਪ੍ਰੋਪਾਗੈਂਡਾ? ਕੈਨ ਜਸਟ ਅ ਫਿਲਮ ਬੀ ਕੰਸਿਡਰਡ ਅ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਔਰ ਦ ਸੋਵਰੈਨਿਟੀ ਆਫ ਇੰਡੀਆ? ਐਂਡ ਦ ਬਿਗੈਸਟ ਕੁਐਸਚਨ ਆਫ ਇਟ ਆਲ, ਇਜ਼ ਦ ਸਟੋਰਮ ਓਵਰ ਸਤਲੁਜ ਜਸਟੀਫਾਈਡ?
2: ਪਾਰਟੀ ਜੋ ਹੈ ਨਾ, ਵੋ ਇੱਕ ਸਿਰਫ ਇਸ਼ਤਿਹਾਰੋਂ ਮੇਂ ਰਹਿਣੇ ਵਾਲੀ ਪਾਰਟੀ ਔਰ ਮੀਡੀਆ ਮੇਂ ਰਹਿਣੇ ਵਾਲੀ ਪਾਰਟੀ, ਉਸਕੇ ਪਾਸ ਕੋਈ ਪੁਖਤਾ ਚੀਜ਼ ਨਹੀਂ ਹੈ। ਪਹਿਲੀ ਬਾਤ ਉਸਕੋ ਪੁੱਛੋ ਕਿ ਸੈਂਸਰ ਬੋਰਡ ਕਿਸਕੇ ਪਾਸ ਹੈ? ਕਾਂਗਰਸ ਕੇ ਪਾਸ ਹੈ। ਦੂਸਰੀ ਬਾਤ, ਮੈਂ ਤੋ ਇਸਕੇ ਲਈ ਇਹ ਵੀ ਕਹਿਤਾ ਹੂੰ ਕਿ ਜਬ ਪਹਿਲੇ ਸੈਂਸਰ ਬੋਰਡ ਤੇ ਪਿਕਚਰ ਕੋ ਪਾਸ ਕੀਆ, ਫਿਰ ਰਿਮੂਵ ਨਹੀਂ ਕਰਨਾ ਚਾਹੀਦਾ। ਫਿਰ ਸੈਂਸਰ ਬੋਰਡ ਨੇ ਫਿਰ ਇਹ ਇਸਕੇ ਪਿੱਛੇ ਕੋਈ ਸਾਜਿਸ਼ ਹੈ, ਪਹਿਲੇ ਪਿਕਚਰ ਲਗਾ ਦੀ ਅਬ ਉਤਾਰ ਲਈ, ਹਮ ਤੋ ਇਸ ਬਾਤ ਕੀ ਨਿੰਦਿਆ ਕਰਤੇ ਹੈ, ਇਹ ਬਾਤ ਨਹੀਂ ਹੋਣੀ ਚਾਹੀਏ।
3: ਕਸ਼ਮੀਰ ਫਾਈਲ ਜੈਸੀ ਫਿਲਮੋਂ ਸੇ, ਕੇਰਲਾ ਫਾਈਲ ਜੈਸੀ, ਧੁਰੰਧਰ ਜੈਸੀ ਫਿਲਮੋਂ ਸੇ, ਦੂਸਰੀ ਤਰਫ ਜੋ ਪੰਜਾਬ ਮੈਂ ਪ੍ਰਸ਼ਾਸਨ ਕਾ ਅਤਿਆਚਾਰ ਹੁਆ ਹੈ, ਪੰਜਾਬ ਕੇ ਲੋਕੋਂ ਕਾ ਕਤਲੇਆਮ ਹੁਆ ਹੈ, ਵੋ ਸੱਚਾਈ ਦਿਖਾਨੇ ਸੇ ਡਰਤੀ ਹੈ। ਔਰ ਜਸਵੰਤ ਸਿੰਘ ਖਾਲੜਾ ਜੋ ਦੇਸ਼ ਕੇ ਸੰਵਿਧਾਨ ਕੇ ਆਧਾਰ ਪਰ, ਕਾਨੂੰਨ ਕੇ ਆਧਾਰ ਪਰ ਲੋਕੋਂ ਕੋ ਨਿਆਂ ਦੇਣਾ ਦਿਲਾਨਾ ਚਾਹਤੇ ਥੇ, 25,000 ਲੋਕੋਂ ਕੀ ਲਾਸ਼ੋਂ ਕੀ ਉਨ੍ਹੋਂਨੇ ਇਨਵੈਸਟੀਗੇਸ਼ਨ ਕੀ, ਉਨ ਪਰ ਆਧਾਰਿਤ ਫਿਲਮ ਕੋ ਰੋਕਾ ਜਾ ਰਿਹਾ ਹੈ, ਜੇ ਪੰਜਾਬ ਕੇ ਸਾਥ ਭੇਦਭਾਵ ਹੈ।
4: ਕਿ ਸਾਡੇ ਵਾਸਤੇ, ਪੰਜਾਬੀਆਂ ਵਾਸਤੇ, ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਫਿਲਮ ਜਿਹੜੀ ਹੈ, ਇੱਕ ਉਸ ਦੀ ਜ਼ਿੰਦਗੀ ਦੇ ਉੱਤੇ ਫਿਲਮ ਹੈ ਜਿਸ ਬੰਦੇ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕੀਤਾ, ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ, ਸਾਡੀ ਹੀ ਫਿਲਮ ਤੇ ਕਿਉਂ ਪਾਬੰਦੀ ਲਾਈ ਗਈ?
5: 90 ਕੇ ਦਸ਼ਕ ਮੇਂ ਪੰਜਾਬ ਮੇਂ ਹਿੰਸਾ ਵੀ ਹੋਈ ਔਰ ਹਿੰਸਾ ਕੇ ਨਾਮ ਪਰ ਬੇਗੁਨਾਹੋਂ ਕਾ ਕਤਲ ਵੀ ਹੁਆ, ਉਨਕੋ ਮਾਰਾ ਵੀ ਗਿਆ, ਪੁਲਿਸ ਕੇ ਦੁਆਰਾ ਮਾਰਾ ਗਿਆ, ਔਰ ਜਿਨ ਪੁਲਿਸ ਵਾਲੋਂ ਨੇ ਉਸਕੇ ਖਿਲਾਫ ਵਿਰੋਧ ਮੇਂ ਖੜੇ ਹੋਕਰ ਕਿਹਾ ਕਿ ਯੇ ਆਪ ਗਲਤ ਕਰ ਰਹੇ ਹੈਂ, ਉਨ ਐਸੇ 2000 ਪੁਲਿਸ ਵਾਲੋਂ ਕੋ ਵੀ ਮਾਰਾ ਗਿਆ। ਜਸਵੰਤ ਸਿੰਘ ਖਾਲੜਾ ਨੇ ਵੈ ਸਾਰਾ ਵਿਸ਼ਾ ਉਠਾਇਆ ਥਾ, ਔਰ ਬਾਅਦ ਮੇਂ ਜਸਵੰਤ ਸਿੰਘ ਖਾਲੜਾ ਕੀ ਹੀ ਮ੍ਰਿਤਯੂ ਸੰਗਤ ਤਰੀਕੇ ਸੇ ਹੋ ਗਈ।
1: All right, and let's take that question across. Joining us now on the show, we have Kushal Mehra, author and podcaster, Ravinder Robin, a journalist, joins us along with Avishkar Singhvi, Supreme Court lawyer and analyst. But my first question is to you, Ramneek Mann, political analyst, somebody who knows a lot about Punjab, speaks a lot about Punjab. And the most common criticism I've heard all day today, that today we live in an India where a Dhurandhar can be released, a Kashmir Files can be released, a Bengal Files, a Kerala Story can be released. But why does the CBFC not want to allow this film to be released?
6: Well, that question should be shooted towards the CBFC, not towards me, as far as I'm concerned. No matter how uncomfortable the truth is, no matter how bitter the truth is, be that at his way, truth be told, this is exactly what happened in Punjab. Mm. This is the reality. This is the hard reality. This is the truth. Now, if they were taking the cover of, let's say it might incite violence or it might give fuel to fire to the Khalistanis, but what has stopped them over the last 40 years? The Khalistanis, the Pakistani ISI has been at it all the time. But we can't blame everything on them. No. Mm. The Punjab police, you know, Punjab as a matter of fact, it still continues to be a police state. Whether it's a political activist, whether it's an activist, a journalist, or a political opposition leader, the Punjab police is quick to jump into action, file cases, whether they were right or wrong, courts need to prove them. Mm. And the Honorable Supreme Court has proved that Jaswant Khalra was, killed extrajudicially. And there have been thousands of extrajudicial murders committed by the Punjab police during that era. So truth be told, I don't think there is a reason why uncomfortable truth should be hidden. As a matter of fact, there should be a truth and reconciliation commission which brings out the realities of how many Punjabis were killed, not just Sikhs, Hindus, police officers.
1: Hmm.
6: Everyone who was killed was a Punjabi. That the truth should come out.
1: Kushal Mehra?
6: And it should be bare open for the public to see.
1: Okay, is this the attitude of an ostrich, that if you turn a blind eye to the truth long enough, if you don't let a film be released, then maybe people will just never know?
6: Well,
7: good evening.
6: That's
7: Kushal. Am I supposed to speak? All right. Good evening, Padmaja, and good evening to everyone else. Well, I'm always on the side of freedom, so I don't understand half of the things that happen in our country. Like, we keep banning things, and we feel banning things somehow is a solution for anything. My answer on Satluj is the same that my answer was during Dhurandhar. If you don't like it, don't watch it.
1: Mm.
7: And if you don't like it and feel very strongly about it, make a counter argument against it and make a movie against it. But it's kind of rich coming from the politicians of Punjab. I'm not talking about the average Punjabi. I'm talking about the politicians of Punjab talking about freedom of expression. This is a state that bans religious critique of religions on a steroids version. So yeah, other than Punjabi politicians, I don't have a problem with anything. Punjabi politicians should not be talking about freedom of expression. Everything else, I support the movie's right to even be a 100% propaganda movie, because I believe that propaganda should be answered by creating another truthful version. That's all I would have to say as my opening remarks.
1: Okay, no, but do you think it is possible to make that comparison between, say, a Dhurandhar and this film, for the simple reason that here the argument of national security, look, that is at best a fictionalized version. Here you're saying it's a very sensitive time. Here you've got the portrayal of the assassination of Beyant Singh being shown in not a critical fashion. You've got the entire police force and the then chief of the police force being shown not in a flattering light. Do you think that could have dangerous repercussions for today's time?
7: No, I don't think so, because if that was the case, then religious texts and their verses would be banned the first thing in India, because religious texts peddle far more violent ideas than any movie can. And there is no natural scientific correlation between words coming out and things like this. Otherwise, religions and their absolutely kooky ideas would be banned in the first place. But having said that, I once again repeat, let's say they have made propagandist claims in the movie. I haven't yet to see the movie, so I don't know.
1: Mm.
7: But let's assume on the face of the argument that there are some exaggerated claims made in the movie. My rebuttal would be, let us make another movie. And you know what amazes me is, the same Punjab had a problem with Kangana Ranaut's movie. Wo propaganda tha, wo anti-Punjabi tha, wo ye tha, wo tha. तब कहां गई पंजाबियों की फ्रीडम ऑफ एक्सप्रेशन की फिलॉसफी? तब पंजाबियों को सांप सूंघ गया था? सो यू नो इट्स ऑल हिपोक्रेसी. यू नो एवरीबॉडी, यू नो जब मुझे कोई चीज अच्छी नहीं लगती है, मैं उसको बैन करना चाहता हूं. लाइक आई सेड, एन एवरेज इंडियन इज फार मोर अथॉरिटेरियन देन anything I have come across.
1: What would you say to that, Ramnik Man? The same Akali Dal which wanted a ban on Kangana Ranaut's emergency today is all for freedom of expression, because at that time you thought the film villainized Punjab, so you wanted it shut down. Today you're talking about this film deserving its time in the sun.
6: Akali Dal is full of hypocrites. Akali Dal is the party which fielded B.B. Jagir Kaur against Jaswant Singh Khalra's wife when she was contesting an election. So they have no moral standing. They have no moral ground to comment on this.
1: Mm. No, but it's not just the Akalis. It's pretty much all the parties in Punjab. Akali Dal wasn't the only one. The Congress was opposed to it. The Aam Aadmi Party was opposed to it. Everyone Congress, is opposing these films.
6: Congress will be opposed, Padmaja, because they're at the receiving end. It was a Congress chief minister. It was the Congress regime in the center. It was a Congress regime in the state. When maximum atrocities against Sikhs happened, as a matter of fact,
1: here is where you're wrong. And here is why this is so politically confusing. The Congress was opposed to the release of emergency, Kangana Ranaut. They're actually supporting this film, Ramnik Man, which is what one doesn't understand, Ravinder Singh Robin. It is perplexing that you had a chief minister, a prime minister, both from the Congress at the time in 1995 where this film is based, and yet you have the Congress asking, why is Satluj being withheld?

0: की प्रारंभिक रिपोर्ट के बाद श्री चंपत राय जी और अनिल मिश्रा जी ने जांच निष्पक्ष हो सके और निष्पक्ष होती हुई दिखे इसके लिए अपने पदों से त्याग पत्र दिया था। उनकी भावना का आदर करते हुए ट्रस्टियों ने उनका त्याग पत्र स्वीकार कर लिया है।
1: श्री राम जन्मभूमि मंदिर के अंदर जो घटना घटी है ये करोड़ों लोगों की आस्था विश्वास और श्रद्धा का विषय है और करोड़ों लोगों का विश्वास कायम रहे, करोड़ों लोगों की श्रद्धा आस्था और उनका भरोसा कायम रहे तो इसके लिए श्री राम जन्मभूमि ट्रस्ट को एक बड़ी अग्नि परीक्षा से गुजरना पड़ेगा। और अयोध्या तो वो धरती है जो हर वक्त अग्नि परीक्षा मांगती है। जहां सीता मां की भी अग्नि परीक्षा हुई तो ट्रस्ट की अग्नि परीक्षा भी होनी चाहिए ऐसा लोग मानते हैं।
2: And cutting across to other big stories that we are tracking on this edition, and this one has created a big talking point across the country. This is about Diljit Dosanjh's latest movie, Satluj. After years of delays and controversies, Diljit Dosanjh's long-awaited film, Punjab 95, which was later released on Z5 under the new title Satluj, has been taken down from streaming platform in India. And this happened just 2 days after its release. Now, as per sources, the decision to take down Satluj was taken after a careful review. The film had earlier applied for a theatrical release but was not approved in the form in which it was submitted. Sources say that the concerns were raised over certain portions of the film. Diljit Dosanjh has now broken silence since he is the main protagonist of the movie on the ban with a cryptic social media post saying, and I quote, "I challenge the darkness." He also said that now the film will not be stopped and Kalra's voice cannot be silenced. Meanwhile, what's also happened is that advocate Vineet Jindal has now approached the Ministry of Home Affairs alleging that the film spreads misinformation and promotes sympathy for terrorism. Here is what Diljit Dosanjh has to say on the full controversy.
3: ਸ਼ੁੱਕਰਵਾਰ ਨੂੰ ਹੀ ਪਤਾ ਸੀ ਵੀ ਸ਼ਾਇਦ ਇਦਾਂ ਹੋ ਸਕਦੀ ਹੈ ਜਿਹੜੀ ਗੱਲ ਮੇਰੇ ਆਲਰੇਡੀ ਦਿਮਾਗ ਸੀ ਤੋ ਕੋਈ ਸ਼ੌਕ ਵਾਲੀ ਗੱਲ ਨਹੀਂ ਜਿਹੜਾ ਲੱਗਦਾ ਹੀ ਸੀ ਵੀ ਯੈਸ ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ ਇਹਦਾ ਕੋਈ ਆਈਡੀਆ ਨਹੀਂ ਸੀ ਪਰ ਇੰਨਾ ਕੁ ਮੈਨੂੰ ਸੀਗਾ ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ੍ਹ ਕਰ ਵੀ ਦਿੱਤੀ ਸੀ ਇਹ ਡੇ ਵਨ ਤੋਂ ਹੀ ਸੀਗਾ ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ ਜੇ ਦੱਸ ਕੇ ਰਿਲੀਜ਼ ਕਰਦੇ 2 ਦਿਨ ਪਹਿਲਾਂ ਪ੍ਰਮੋਟ ਕਰਦੇ ਫਿਰ ਤਾਂ ਫਿਰ ਨਹੀਂ ਸੀ ਲੱਗਣੀ ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ ਤੁਹਾਡੇ ਕੋਲ ਆ ਫਿਲਮ ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ ਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ
2: And even as the controversy surrounding Satluj continues, the film has found an unexpected audience in rural Rajasthan. Watch this visual where Anupgarh district, an entire village, came together for a community screening on a giant screen with locals saying that the film's message on justice and human rights should reach more people. The event has now gone viral after actor Diljit Dosanjh shared pictures and videos from the screening on social media, reigniting the debate over the film and the calls to ban the lift.